0: Byte FM.
1: ਇਹ ਤਾਂ 20 ਸਦੀ ਚ ਅਵਤਾਰ ਬਹੁਤ ਹੁੰਦੇ ਨੇ ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਇਕਤਾ ਵਿੱਚ ਪੈਣਾ ਤਾਂ ਪਾਵਾਂ ਸਹੀ ਰਸਤੇ ਤੇ ਬੋਲ ਰਹੇ ਹਾਂ।